ਇਹ ਪੁੱਛਣਾ ਤੁਸੀਂ ਪਹਾੜੀ ਸਹਿਗਾਨ ਇਹ ਵਿਆਹ ਸਗਲ ਬਾਤ ਕਰਨੀ ਜਲਵਾਯੂ ਪਰਿਵਰਤਨ ਹੋ ਰਹੇ ਕਾਰਨ ਤੋ ਜੀ ਅੱਜ ਕੇ ਜੇ ਸਮੇਂ ਦੇ ਦੇਖਿਆ ਜਾਓ ਤੋ ਮਹਾਰਾ ਜੋ ਜਲਵਾਯੂ ਹੈ ਇੱਥੇ ਦੇ ਕਾਫੀ ਮਤਲਬ ਪਰਿਵਰਤਨ ਹੋਈ ਗਾਦਾ ਕਹੂੰ ਹੁਣੇ ਲੱਗੀ ਰਹਾ ਇਹ ਪਰਿਵਰਤਨ ਤੋ ਇੱਥੇ ਦਾ ਕਿੱਥੇ ਨਾ ਕਿੱਥੇ ਜੋ ਸਿੱਧਾ ਕਾਰਨ ਹੈ ਸੇ ਜੋ ਆਸੇ ਹਵਾ ਵਿੱਚ ਬਹੁਤ ਜ਼ਿਆਦਾ ਗੰਦਗੀ ਭਰੀਤੀ ਦੀ ਧੂੰਆਂ ਭਰੀਤਾ ਦਾ ਜਿਹੜੇ ਮਾਰੀ ਗੱਡੀਆਂ ਹੈ ਮਾਰੇ ਫੈਕਟਰੀਆਂ ਹੈ ਨਾ ਕਚਰਾ ਵਗੈਰਾ ਜਲਾਉਣਾ ਅੱਜ ਕੱਲ੍ਹ ਜਿਹੜੇ ਫਸਲ ਕਟਾਈ ਚੱਲ ਰਹੀ ਤੋ ਕਿੱਥੀ ਕਿੱਥੀ ਤੋ ਸੇ ਜੋ ਅਤੇ ਤੇਰਾ ਫਸਲ ਕਟਾਈ ਤੋਂ ਬਾਅਦ ਸੇ ਕੂੜਾ ਕਾੜਾ ਬੱਚੋ ਹੈ ਨਾ ਤੋ ਪੂ ਵਗੈਰਾ ਬੋਲੋ ਜਿੱਥੇ ਹੈ ਤੋ ਤੇਤੇ ਕੇ ਵੀ ਫੁੱਕੇ ਹੋਏ ਤੋ ਸੇ ਫੁੱਕਣੇ ਦੀ ਵਜ੍ਹਾ ਤੇ ਮਤਲਬ ਸਾਰੇ ਸੇ ਧੂੰਆਂ ਹੀ ਧੂੰਆਂ ਗਿਰਦੀ ਗਿਰਦੂ ਜਾ ਹੋਈ ਤੋ ਤੀਜੀ ਦੀ ਵਜ੍ਹਾ ਤੇ ਕਿਆ ਹੋਆ ਕਿ ਮਾਰੇ ਜੋ ਜਲਵਾਈਏ ਜਲਵਾਯੂ ਮਾਰਾ ਜੋ ਔਰ ਪੋਰਾ ਜੋ ਵੀ ਖੇਤਰ ਹੋਆ ਸੇ ਸਾਰਾ ਗੰਦਾ ਹੋਣੇ ਲੱਗੀ ਰਹਾ ਔਰ ਇੱਥੇ ਧੂੰਏ ਤੇ ਜੋ ਹੈ ਮਾਰੇ ਜੋ ਕਾਰਬਨ ਡਾਈਆਕਸਾਈਡ ਹੋਈ ਸੇ ਕਿੱਥੇ ਨਾ ਕਿੱਥੇ ਮਤਲਬ ਸੇ ਬਣਨ ਲੱਗੀ ਰਹੀ ਔਰ ਆਪਣੇ ਜੋ ਮਾਰੀ ਧਰਤੀ ਹੈ ਇੱਥੇ ਸਾਥੇ ਪੂਰੇ ਰੂਪ ਦੇ ਢਕੀ ਕੀਤੀ ਇਹ ਵੀ ਜੇ ਮੌਸਮੋਰੀ ਗੱਲ ਕਰੀਏ ਤੋ ਗਰਮੀ ਬਾਰੇ ਨਹੀਂ ਨਿਕਲਦੀ ਹੈ ਨਾ ਇਹ ਵੀ ਧਰਤੀ ਗਰਮ ਹੋਣੇ ਲੱਗੀ ਰਹੀ ਤੋ ਤੇ ਜ਼ਾਹਿਰ ਜੀ ਗੱਲ ਹੈ ਬਈ ਕੁਛ ਨਾ ਕੁਛ ਨੁਕਸਾਨ ਵੀ ਹੋਣਾ ਹੀ ਹੈ ਅੱਛਾ ਆਸਾ ਪਾਉਂਦੇ ਵੀ ਅਸਰ ਹੋਣਾ ਇਹੜਾ ਨਹੀਂ ਹੈ ਵੀ ਜਲਵਾਯੂ ਪਾਉਂਦੀ ਅਸਰ ਹੋਣਾ ਮਾਣੂਆਂ ਪਾਉਂਦੇ ਵੀ ਤੇਰਾ ਕੁਛ ਨਾ ਕੁਛ ਅਸਰ ਹੋਣਾ ਜਿਹੜੇ ਜ਼ਿਆਦਾ ਗਰਮੀ ਵੜਨੀ ਤੋ ਅੱਛਾ ਪਹਿਲੇ ਕਿਆ ਹੋ ਥਾ ਕਿ ਅਪ੍ਰੈਲੋ ਦੇ ਗਰਮੀ ਹੋ ਥੀ ਹੈ ਨਾ ਇਹ ਵੀ ਕਦੀ ਤੋ ਫਰਵਰੀ ਦੇ ਹੀ ਗਰਮੀ ਹੋਣੇ ਲੱਗੀ ਰਹੀ ਫਰਵਰੀ ਦੇ ਸਵੈਟਰ ਛੁੱਟ ਜਾ ਹੋਏ ਮਾਰੇ ਹੈ ਨਾ ਔਰ ਕਈ ਵਾਰ ਜੂਨੋ ਤੱਕ ਰਜਾਈ ਉੜਨੀ ਪੜੋਈ ਜਿਹੜਾ ਜੋ ਅੱਜ ਕੱਲ੍ਹ ਹੋਈ ਰਹਾ ਥਾ ਕਿ ਇਹਬੂ ਤੱਕ ਆਸੇ ਰਜਾਈਆ ਕਾਢੀ ਰੱਖੀ ਥੀ ਇਹਬੂ ਤੱਕ ਆਸੇ ਗਰਮ ਕੱਪੜੇ ਥੋੜ੍ਹੀ ਜਿਹੀ ਵਰਖਾ ਹੋਈ ਜਾ ਹੋਈ ਤੋ ਆਸੇ ਗਰਮ ਕੱਪੜੇ ਇਕਦਮ ਕਾਢੀ ਦਊ ਹੈ ਤੋ ਇਹ ਪਤਾ ਨਹੀਂ ਲੱਗਦਾ ਕਿ ਗਰਮੀ ਹੋਣੇ ਲੱਗੀ ਰਹੀ ਕਿ ਬਾਈ ਠੰਡ ਹੋਣੇ ਲੱਗੀ ਰਹੀ ਜੋ ਦੁੱਖ 'ਚ ਥੋੜ੍ਹਾ ਜਿਹਾ ਧੁੱਪ ਔਰ ਆੜਾ ਲਗੋ ਚਸ਼ਕਾ ਜਾ ਵੀ ਹਾਂ ਇਹ ਵੀ ਅੱਛੀ ਧੁੱਪ ਲੱਗੀ ਤੋ ਫਿਰ ਦੂਜੇ ਦੂਨਾ ਖੇ ਤੋ ਇਕਦਮ ਵਰਖਾ ਹੋਈ ਜਾ ਹੋਈ ਇਕਦਮ ਜਿਹੜਾ ਮੌਸਮ ਹੋ ਜਾ ਵਾ ਕਿ ਬਾਈ ਇਹ ਤੋ ਬੜੀ ਭਾਰੀ ਠੰਡ ਹੋਈ ਗਈ ਤੋ ਵਰਖਾ ਦੀ ਗੱਲ ਕਰੀਏ ਤੋ ਬਰਸਾਤੀ ਦੇ ਟਾਈਮਾਂ 'ਤੇ ਵਰਖਾ ਨਹੀਂ ਹੋਣੀ ਔਰ ਜੇ ਜੋ ਵਰਖਾ ਰਾ ਕੋਈ ਸਮਾਂ ਨਹੀਂ ਹੋਣਾ ਮੌਸਮ ਨਹੀਂ ਹੋਣਾ ਨਹੀਂ ਆ ਤੇ ਵੀ ਦੇਖੋ ਤੋ ਵਰਖਾ ਇਤਨੀ ਹੋਣੀ ਆ ਕਿ ਨੁਕਸਾਨੋਂ ਪਾਉਂਦੇ ਨੁਕਸਾਨ ਕਿੱਥੀ ਦੇਖੋ ਸੁੱਕਾ ਤੋ ਕਿੱਥੀ ਦੇਖੋ ਇਤਨੀਆਂ ਵਰਖਾ ਕਿ ਭਾਈ ਬਾੜ ਆਈ ਜਾ ਹੋਈ ਮਾਣੂ ਅਰੇ ਘਰ ਡੁੱਬ ਗਏ ਮਾਣੂ ਮਰੀ ਗਏ ਹੈ ਨਾ ਫਸਲਾਂ ਖਰਾਬ ਹੋਈ ਗਿਆ ਔਰ ਜੇ ਟਾਈਮੋਂ ਪਾਉਂਦੇ ਵਰਖਾ ਨਹੀਂ ਹੋਣੀਆਂ ਟਾਈਮੋਂ ਪਾਉਂਦੇ ਠੰਡ ਨਹੀਂ ਹੋਣੀ ਟਾਈਮੋਂ ਪਾਉਂਦੇ ਬਰਸਾਤ ਨਹੀਂ ਹੋਣੀ ਤੋ ਫਸਲਾਂ ਪਾਉਂਦੇ ਵੀ ਫਰਕ ਪੜਨਾ ਹੀ ਆ ਮਾਰੀਆਂ ਫਸਲਾਂ ਵੀ ਬਰਬਾਦ ਹੋਣੀਆਂ ਬਿਮਾਰੀਆਂ ਵੜਨੀਆਂ ਜਿਹੜੇ ਮਲੇਰੀਆ ਡੇਂਗੂ ਹੈ ਨਾ ਔਰ ਪਹਾੜਾਂ ਦੇ ਕਿਆ ਕਿਆ ਨਹੀਂ ਮਤਲਬ ਹੋਈ ਸਕੋ ਤੇਰੀ ਵਜ੍ਹਾ ਤੇ ਜੋ ਮਾਰੇ ਜਲਵਾਯੂ ਪਰਿਵਰਤਨ ਆ ਤੇਰੇ ਵਜ੍ਹਾ ਤੇ ਨੁਕਸਾਨ ਔਰ ਜੇ ਪੋਸ਼ਣ ਦੀ ਗੱਲ ਕਰੀਏ ਤੋ ਬਾਰਿਸ਼ ਨਹੀਂ ਹੋਣੇ ਦੀ ਵਜ੍ਹਾ ਤੇ ਮਾਰੀ ਫਸਲ ਨਹੀਂ ਉਗਣੀ ਫਸਲ ਨਹੀਂ ਹੋਣੀ ਤੋ ਖਾਣਾ ਜੋ ਇਹ ਜੋ ਅਸੀਂ ਖਰੀਦੂ ਹੈ ਸੇ ਬੜੀ ਭਾਰੀ ਮਹਿੰਗਾਈ ਹੋ ਜਾਣੀ ਬੱਚੇ ਮਾਰੇ ਕੁਪੋਸ਼ਿਤ ਹੋਈ ਜਾਣੇ ਤੋ ਇਸ ਲਈ ਪੋਸ਼ਣ ਅਤੇ ਆਪਣੇ ਬੱਚਿਆਂ ਦੇ ਬਣਾਉਣ ਤਾਈਂ ਜੋ ਹੈ ਮਾਰਾ ਜਲਵਾਯੂ ਪਰਿਵਰਤਨ ਇਕਦਮ ਠੀਕ ਰਹਿਣਾ ਚਾਹੀਏ ਅਸਾਂ ਖੇਤ ਦੇ ਕੋਈ ਵੀ ਇਹੜਾ ਮਤਲਬ ਕੰਮ ਨਹੀਂ ਕਰਨਾ ਚਾਹੀਏ ਜਿੱਥੇ ਤਾਂ ਆ ਸਾਰਾ ਇਹ ਖਰਾਬ ਹੋ ਮਾਰਾ ਜਲਵਾਯੂ ਤੋ ਬਿਜਲੀ ਬਚਾਓ ਬਿਨਾਂ ਮਤਲਬ ਪਾਣੀ ਨਹੀਂ ਖਰਚੋ ਬਿਨਾਂ ਮਤਲਬ ਲਾਈਟ ਨਹੀਂ ਬਾਲੋ ਜਿਤਨਾ ਹੋ ਸਕੋ ਪੇੜ ਲਗਾਓ ਕਿਉਂਕਿ ਇੱਕ ਪੇੜ ਸਾਲੋ ਦੇ 22 ਕਿਲੋ ਕਾਰਬਨ ਡਾਈਆਕਸਾਈਡ ਖਾਵਾ ਹੈ ਨਾ ਔਰ ਪਲਾਸਟਿਕ ਵਗੈਰਾ ਜੋ ਹੈ ਇੱਥੇ ਦੇ ਕੰਮ ਸੇ ਕਰਨਾ ਚਾਹੀਏ ਜਿਹੜੇ ਫੁੱਕਣੇ ਫੱਕਣੇ ਚਾਹੀਏ ਤੋ ਕੋਸ਼ਿਸ਼ ਕਰੋ ਵੀ ਜਿਤਨਾ ਹੋ ਸਕੋ ਮੌਸਮ ਸਾਫ਼ ਰੱਖਣ ਦੇ ਸਾਥ ਦੇਣਾ ਚਾਹੀਏ ਤੋ ਸੁਣੋ ਤੁਸੀਂ ਵੀ ਇੱਕ ਲੋਕ ਗੀਤ।

ਬੱਚਿਆਂ ਜਾਣਾ ਹੈ ਤਾਂ, ਪਰ ਬਾਹਰ ਨਿਕਲਦੇ ਮੌਕੇ ਜਿਹੜਾ ਹੈ ਸੈ ਕੁਛ ਖਾਸ ਗੱਲਾਂ ਦਾ ਜ਼ਰੂਰ ਧਿਆਨ ਰੱਖਾਂ, ਕਿਉਂਕਿ ਅੱਜ ਕੱਲ੍ਹ ਬੜੀ ਭਾਰੀ ਤੇਜ਼ ਧੁੱਪ ਜਿਹੜੀ ਹੈ ਜਾਂ ਬੜੀ ਭਾਰੀ ਤੇਜ਼ ਹੈ ਤਾਂ ਇਸ ਕਰੀ ਲੂ ਤੋਂ ਬਚਣੇ ਤਾਂ ਹੈ ਜਾਂ ਗਰਮੀਆਂ ਤੋਂ ਬਚਣੇ ਤਾਂ ਜਿਹੜਾ ਹੈ ਸੈ ਆਪੋ ਕੰਨੇ ਛਤਰੂ ਜਿਹੜਾ ਹੈ ਸੈ ਜ਼ਰੂਰ ਰੱਖਣ, ਤਾਂ ਕਿ ਜਿਹੜੀ ਧੁੱਪ ਹੈ ਇਸ 'ਤੇ ਥੋੜ੍ਹਾ ਬਚਾਅ ਹੋ ਸਕੇ। ਕਹਿੰਦੇ ਇਸ ਦੇ ਇਲਾਵਾ ਕਿਤੇ ਵੀ ਚੱਲੇ ਹਨ, ਬੱਸਾਂ ਗੱਡੀਆਂ 'ਚ ਜਾਦੇ ਹਨ ਜਾਂ ਪੈਦਲ ਚੱਲੇ ਹਨ ਤਾਂ ਪਾਣੀ ਦੀ ਬੋਤਲ ਵੀ ਆਪੋ ਕੰਨੇ ਜਿਹੜੀ ਹੈ ਸੈ ਜ਼ਰੂਰ ਰੱਖਣਾ ਚਾਹੀਦੀ, ਕਿਉਂਕਿ ਦੇਖਾ ਇਸ ਗਰਮੀਆਂ ਦੇ ਮੌਸਮ 'ਚ ਦਰਿਆ ਵੀ ਗੜਗੜੀਆਂ ਲੱਗਦੀ ਹੈ, ਕਹਿੰਦੇ ਸਰੀਰ ਜਿਹੜੀ ਹੈ ਸੈ ਪਾਣੀ ਦੀ ਵੀ ਜ਼ਰੂਰਤ ਰਹਿੰਦੀ ਹੈ, ਤਾਂ ਕਿਆ ਪਤਾ ਕੱਲ੍ਹ ਨੂੰ ਕਿੱਥੋਂ ਪਾਣੀ ਮਿਲੇ ਜਾਂ ਕਿਤਨਾ ਦੇਰਾਂ ਬਾਅਦ ਘਰਾਂ ਵਾਪਸੀ ਆਉਣੀ, ਤਾਂ ਇਸ ਕਰੀ ਇਹ ਥੋੜ੍ਹੀ ਦੀਆਂ ਜਿਹੜੀਆਂ ਸਾਵਧਾਨੀਆਂ ਆਹ ਸਾਰਿਆਂ ਜੋ ਹੀ ਬਾਹਰ ਨਿਕਲਦੇ ਮੌਕੇ ਵਰਤਣਾ ਚਾਹੀਦੀਆਂ। ਸ਼੍ਰੋਤੇ ਕਾਰਿਕ੍ਰਮ 'ਚ ਅੱਜ ਆਹ ਗੱਲਬਾਤ ਲੈਣੀ ਹੈ ਸਵਰੋਜ਼ਗਾਰ ਅਤੇ ਆਰਥਿਕੀ 'ਚ ਸੁਧਾਰ ਬਾਰੇ। ਇਸ ਦੇ ਇਲਾਵਾ ਕਾਂਗੜਾ ਜ਼ਿਲ੍ਹੇ 'ਚ ਦੇ ਜਿਹੜੇ ਪ੍ਰਯਟਨ ਸਥਲ ਹਨ ਤਿੰਨਾਂ ਬਾਰੇ ਵੀ ਕੁਛ ਜਾਣਕਾਰੀ ਆਪਣੇ ਸ਼੍ਰੋਤਿਆਂ ਦਿੰਗੇ। ਲੋਕ ਗੀਤ ਆਹਾਂ ਦੇ ਸ਼੍ਰੋਤਾ ਸੁਣ ਸਕਦੇ ਹਨ ਪੁਸ਼ਪਲਤਾ ਰਜਿੰਦਰ ਮੋਹਨ ਸ਼ਰਮਾ ਕਨੇ ਪ੍ਰਵੀਨ ਕੌਰ ਦੀ ਆਵਾਜ਼ਾਂ 'ਚ। ਇਸ ਦੇ ਇਲਾਵਾ ਕਾਰਿਕ੍ਰਮ ਦੇ ਆਖਰ 'ਚ ਕੁਛ ਖਾਸ ਖਾਸ ਖਬਰਾਂ ਵੀ ਆਪਣੇ ਸ਼੍ਰੋਤਿਆਂ ਸੁਣਾਂਗੇ। ਤਾਂ ਸ਼੍ਰੋਤਿਓ ਕਾਰਿਕ੍ਰਮ ਦੀ ਸ਼ੁਰੂਆਤ ਕਰਦੇ ਹਨ ਗੱਲਬਾਤ ਨੇ ਸਵਰੋਜ਼ਗਾਰ ਅਤੇ ਆਰਥਿਕ 'ਚ ਸੁਧਾਰ ਪੜਦੇ। ਸਵਰੋਜ਼ਗਾਰ ਮਤਲਬ ਆਪਣੀ ਕਾਬਲੀਅਤ, ਗਿਆਨ, ਮਿਹਨਤ ਦੇ ਬਲ ਪਰ ਆਪਣਾ ਕੰਮ ਸ਼ੁਰੂ ਕਰਨਾ। ਸਵਰੋਜ਼ਗਾਰ ਅੱਜ ਦੇ ਟਾਈਮੇ ਦੀ ਜਿਹੜੀ ਹੈ ਸੀ ਇੱਕ ਬੜੀ ਜ਼ਰੂਰਤ ਬਣੀ ਹੋਈ ਹੈ। ਵੱਧਦੀ ਆਬਾਦੀ, ਘਟਦੀ ਸਰਕਾਰੀ ਨੌਕਰੀਆਂ, ਬਦਲਦੇ ਆਰਥਿਕ ਹਾਲਾਤਾਂ ਦੀ ਵਜ੍ਹਾ 'ਤੇ ਹਰ ਇੱਕ ਮਾਣੂਏਓਂ ਜਿਹੜਾ ਹੈ ਸੈ ਨੌਕਰੀ ਮਿਲਣਾ ਹੁਣ ਮੁਸ਼ਕਲ ਹੋਈ ਹੈ। ਜ਼ਰੂਰੀ ਨਹੀਂ ਹੈ ਕਿ ਜਿਤਨੇ ਵੀ ਪੜ੍ਹੇ ਲਿਖੇ ਬੱਚੇ ਹਨ ਤਿੰਨਾਂ ਸਾਰਿਆਂ ਜੋ ਹੀ ਕੋਈ ਪ੍ਰਾਈਵੇਟ ਜਾਂ ਸਰਕਾਰੀ ਨੌਕਰੀ ਜਿਹੜੀ ਹੈ ਸੈ ਮਿਲੇ। ਐਸੇ 'ਚ ਸਵਰੋਜ਼ਗਾਰ ਇੱਕ ਐਸਾ ਜ਼ਰੀਆ ਹੈ ਜਿੱਥੋਂ ਮਾਣੂ ਆਤਮ ਨਿਰਭਰ ਬਣੇ ਨੇ, ਮੁਲਕੀ ਦੀ ਆਰਥਿਕ ਹਾਲਾਤਾਂ 'ਚੋਂ ਵੀ ਮਜ਼ਬੂਤ ਕਰਦਾ ਹੈ। ਇਹ ਸਿਰਫ ਇਸ 'ਤੇ ਕੋਈ ਇਹ ਐਸਾ ਨਹੀਂ ਕਿ ਆਪਣਾ ਕੰਮ ਕਰਦੇ ਹਨ ਤਾਂ ਆਮਦਨੀ ਹੀ ਵੱਧਦੀ ਹੈ, ਬਲਕਿ ਜਦੋਂ ਆਪਣਾ ਕੰਮ ਕਰਨਾ ਸ਼ੁਰੂ ਕਰਦੇ ਹਨ ਤਾਂ ਆਤਮ ਸਨਮਾਨ, ਆਤਮ ਵਿਸ਼ਵਾਸ ਦੇ ਇਲਾਵਾ ਆਰਥਿਕ ਆਜ਼ਾਦੀ ਵੀ ਹਾਂਜੋ ਮਿਲਦੀ ਹੈ। ਦੇਖਾ ਆਬਾਦੀ ਵਧਦੀ ਤਾਂ ਬੇਰੁਜ਼ਗਾਰੀ ਵੀ ਵਧਦੀ, ਤਾਂ ਵਧਦੀ ਬੇਰੁਜ਼ਗਾਰੀ ਦੇ ਵਿੱਚ ਇਹ ਜਿਹੜਾ ਹੈ ਇਹ ਇੱਕ ਅਸਰਦਾਰ ਸਮਾਧਾਨ ਆਹੋ ਮਿਲਿਆ ਹੈ। ਆਪਣਾ ਕੰਮ ਸ਼ੁਰੂ ਕਰਦੇ ਤਾਂ ਆਪਣੇ ਮਨ ਮੁਤਾਬਕ ਕੰਮ ਕਰਨਾ, ਆਪਣੇ ਸ਼ੌਕ ਜਿਹੜਾ ਕੋਈ ਕੰਮ ਕਰਨ ਦਾ ਸ਼ੌਕ ਰੱਖਦੇ ਹਨ ਤਾਂ 30 ਜੁਲਾਈ ਨੇ ਆਪਣਾ ਕੰਮ ਸ਼ੁਰੂ ਕਰ ਸਕਦੇ ਹਨ। ਆਪਣੇ ਫੈਸਲੇ, ਆਪਣੇ ਕੰਮੇ ਜੋ ਅੱਗੇ ਆਪਣੇ ਫੈਸਲੇ ਲਏ ਨੇ ਆਪਣੇ ਕੰਮੇ ਜੋ ਅੱਗੇ ਵਧਾਉਣਾ। ਆਹਾਂ ਦੇ ਮੁਲਕੇ 'ਚ ਦੇਖਾ ਜਿਹੜੇ ਨੌਜਵਾਨ ਹਨ, ਜਨਾਨੀਆਂ ਗ੍ਰਾਂ 'ਚ ਜਿਹੜੀਆਂ ਹਨ, ਜਿਹੜੀ ਨੌਕਰੀ ਪੇਸ਼ਾ ਨਹੀਂ ਹਨ, ਸਹਿ ਵੀ ਸਾਰੇ ਲੋਕ ਜਿਹੜੇ ਹਨ ਆਪਣਾ ਕੰਮ ਸ਼ੁਰੂ ਕਰੀ ਨੇ ਆਪਣੀ ਆਮਦਨੀ ਜੋ ਵਧਾ ਦੇ, ਆਪਣੇ ਆਰਥਿਕ ਹਾਲਾਤਾਂ ਜੋ ਸੁਧਾਰ ਆਉਂਦੇ ਹਨ। ਆਪਣਾ ਕੰਮ ਹੁੰਦਾ ਦਿਖਾ ਆਮਦਨੀ ਵੱਧਦੀ ਤਾਂ ਘਰ ਦੀ ਸਥਿਤੀ ਜਿਹੜੀ ਹੈ ਸਹਿ ਵੀ ਖਰੀ ਹੁੰਦੀ। ਛੋਟੇ ਉਦਯੋਗ, ਕੁਟੀਰ ਉਦਯੋਗ, ਖੇਤੀਬਾੜੀ ਨੇ ਜੁੜਿਓ ਜਿਹੜੇ ਕਾਰੋਬਾਰ ਹਨ, ਔਨਲਾਈਨ ਅੱਜ ਕੱਲ੍ਹ ਤਾਂ ਔਨਲਾਈਨ ਕੰਮ ਬੜੇ ਵਾਰੀ ਕਰਦੇ ਹਨ ਜਿਹੜੇ ਆਹਾਂ ਦੇ ਪੜ੍ਹੇ ਲਿਖੇ ਬੱਚੇ ਹਨ। ਅੱਜ ਕੱਲ੍ਹ ਜਿਹੜੀ ਅੱਜ ਕੱਲ੍ਹ ਦੀ ਜਿਹੜੀ ਪੀੜ੍ਹੀ ਹੈ ਸੈ ਤਾਂ ਮਤਲਬ ਔਨਲਾਈਨ ਕੰਮ ਕਰੀ ਨੇ ਹੀ ਖੂਬ ਪੈਸਾ ਜਿਹੜਾ ਹੈ ਸੈ ਕਮਾਉਂਦੇ ਹਨ। ਗ੍ਰਾਂ 'ਚ ਲੋਕ ਦੁੱਧੇ ਦਾ ਕੰਮ ਕਰੀ ਨੇ, ਜਿਹੜੀਆਂ ਆਹਾਂ ਘਰੇ ਮਤਲਬ ਗ੍ਰਹਿਣੀਆਂ ਹਨ ਸੈ ਸਿਲਾਈ ਕਢਾਈ ਦੇ ਕੰਮ ਕਰੀ ਨੇ, ਬਿਊਟੀ ਪਾਰਲਰਾਂ ਦੇ ਕੰਮ ਜਿਹੜੀਆਂ ਹਨ ਸੈ ਸ਼ੁਰੂ ਕਰ ਸਕਦੀਆਂ ਹਨ। ਇਸ 'ਤੇ ਕਿਆ ਦਿੱਕਤ, ਇਹਨਾਂ ਦਾ ਆਪਣਾ ਕੰਮ ਹੋਣਾ, ਆਪਣੀ ਆਮਦਨੀ ਹੋਣੀ, ਕਹਿੰਦੇ ਇਸ ਦੇ ਇਲਾਵਾ ਹੋਰਨਾਂ ਜੋ ਵੀ ਕੁਛ ਨਾ ਕੁਛ ਛੋਟਾ ਮੋਟਾ ਕੰਮ ਜਿਹੜਾ ਹੈ ਸੈ ਮਿਲਦਾ ਹੈ, ਰੋਜ਼ੀ ਰੋਟੀ ਕਮਾਉਣ ਦਾ ਤਿੰਨਾਂ ਜੋ ਵੀ ਜ਼ਰੀਆ ਮਿਲਦਾ ਹੈ। ਅਗਰ ਨੌਕਰੀ ਕਰਦੇ ਤਾਂ ਦਿਖਾ ਆਪਣੀ ਤਾਂ ਮਨ ਮਰਜ਼ੀ ਇੱਥੋਂ ਚੱਲਣੀ ਨਹੀਂ, ਨੌਕਰੀ ਕਰਦੇ ਦੁਆ ਮੁਤਾਬਕ ਮਾਲਕਾਂ ਦੇ ਸਾਬੇ ਨੇ ਹੀ ਕੰਮ ਕਰਨਾ ਪਾਉਂਦਾ ਹੈ। ਕਹਿੰਦੇ ਅਗਰ ਆਪਣਾ ਕੰਮ ਸ਼ੁਰੂ ਕਰਦੇ ਹਨ ਤਾਂ ਇੱਥੋਂ ਆਪਣੀ ਮਰਜ਼ੀਆਂ ਦੇ ਮਾਲਕ ਹੁੰਦੇ ਹਨ, ਆਪਣੀ ਮਰਜ਼ੀਆਂ ਮੁਤਾਬਕ ਜਿਤਨਾ ਕੰਮ ਕਰਨਾ ਹੈ, ਜਿਤਨਾ ਟਾਈਮ ਦੇਣਾ ਹੈ ਅਤੇ ਸਾਬੇ ਕੰਮ ਕਰ ਸਕਦੇ ਹਨ। ਅੱਜ ਇੰਟਰਨੈੱਟ ਤਕਨੀਕ ਦੀ ਵਜ੍ਹਾ 'ਤੇ ਸਵਰੋਜ਼ਗਾਰ ਦੇ ਮੌਕੇ ਜਿਹੜੇ ਹਨ ਸੈ ਹੋਰ ਵੀ ਵਧੇ ਹਨ। ਘਰ ਬੈਠੇ ਲੋਕ, ਚਾਹੇ ਨੌਜਵਾਨ ਹੋਣ, ਜਨਾਨੀਆਂ ਹੋਣ, ਹਰ ਉਮਰਾਂ ਦੇ ਲੋਕ ਜਿਹੜੇ ਹੈ ਸੈ ਘਰ ਬੈਠੇ ਔਨਲਾਈਨ ਕਾਰੋਬਾਰ, ਡਿਜੀਟਲ ਸੇਵਾ, ਸੋਸ਼ਲ ਮੀਡੀਆ ਦੇ ਜ਼ਰੀਏ ਵੀ ਲੋਕ ਜਿਹੜਾ ਹੈ ਸੈ ਅੱਜ ਕੱਲ੍ਹ ਖੂਬ ਪੈਸਾ ਕਮਾਉਂਦੇ ਹਨ। ਇਸ 'ਤੇ ਬੇਰੁਜ਼ਗਾਰੀ ਦੀ ਸਮੱਸਿਆ ਵੀ ਘਟਦੀ ਹੈ। ਜਦੋਂ ਵੀ ਕੋਈ ਆਪਣਾ ਕੰਮ ਸ਼ੁਰੂ ਕਰਦਾ ਹੈ

ਤਾਂ ਆਪਣਾ ਤਾਂ ਇਹਨਾਂ ਦਾ ਰੁਜ਼ਗਾਰ, ਆਪਣਾ ਤਾਂ ਮਤਲਬ ਰੁਜ਼ਗਾਰ ਬਣਦਾ ਹੀ ਹੈ, ਪਰ ਔਰਨਾਂ ਜੋ ਵੀ ਰੁਜ਼ਗਾਰ ਦੇ ਮੌਕੇ ਮਿਲਦੇ ਹਨ, ਆਮਦਨੀ ਵਧਾਉਣ 'ਚ ਵੀ ਮਦਦਗਾਰ ਸਾਬਤ ਹੁੰਦਾ ਹੈ। ਆਪਣੀ ਕਾਬਲੀਅਤ, ਮਿਹਨਤ ਨੇ ਜ਼ਿਆਦਾ ਕਮਾਉਣੇ, ਕਮਾਈ ਕਰਨ ਦੇ ਮੌਕੇ ਹੁੰਦੇ ਹਨ। ਦੇਖਾ, ਆਮਦਨੀ ਵਧਣੀ ਤਾਂ ਟਬਰੇ ਦੀਆਂ ਜ਼ਰੂਰਤਾਂ ਵੀ ਪੂਰੀ ਕਰ ਸਕਦੇ, ਨਿਆਣਿਓਂ ਖਰਾ ਪੜ੍ਹਾਈ ਲਿਖਾਈ ਸਕਦੇ, ਜਿੰਦੜੀ ਜਿਹੜੀ ਹੈ ਸੈ ਖੁਸ਼ਹਾਲ ਹੁੰਦੀ ਹੈ। ਗ੍ਰਾਂ 'ਚ ਲੋਕ ਦੁੱਧੇ ਦਾ ਕੰਮ, ਮਧੂਮੱਖੀ ਪਾਲਣ ਦੇ ਕੰਮ ਜਿਹੜੇ ਹਨ ਸੈ ਵੀ ਕਰ ਸਕਦੇ ਹਨ। ਗ੍ਰਾਂ 'ਚ ਦੇਖਾ ਅਗਰ ਇਹ ਕੰਮ ਕਰਦੇ ਹਨ, ਹੁਣ ਤਾਂ ਅੱਜ ਕੱਲ੍ਹ ਹਾਂ ਗੱਲ ਕਰਨ ਤਾਂ ਗ੍ਰਾਂ ਨਹੀਂ ਰਹੀ ਹਨ, ਜਿੱਥੋਂ ਸਾਰੀਆਂ ਸਹੂਲਤਾਂ ਜਿਹੜੀਆਂ ਹਨ ਸਹਿ ਹਨ, ਪਰ ਅਗਰ ਐਸੇ ਕੰਮ ਗ੍ਰਾਂ 'ਚ ਲੋਕ ਸ਼ੁਰੂ ਕਰਦੇ ਹਨ ਤਾਂ ਦੇਖਾ ਇਹਨਾਂ ਦੀ ਤਾਂ ਆਮਦਨੀ ਵਧਣੀ, ਪਰ ਇਸ ਦੇ ਇਲਾਵਾ ਗ੍ਰਾਂ 'ਚ ਲੋਕਾਂ 'ਚੋਂ ਵੀ ਸਹੂਲੀਅਤ ਹੋਣੀ। ਅਗਰ ਗ੍ਰਾਂ 'ਚ ਕੋਈ ਸਿਲਾਈ ਬੁਣਾਈ ਕਢਾਈ ਦਾ ਕੰਮ ਸ਼ੁਰੂ ਕਰਦੀਆਂ ਹਨ ਤਾਂ ਉਹਨਾਂ ਜਨਾਨੀਆਂ 'ਚੋਂ ਵੀ ਕੁੜੀਆਂ 'ਚੋਂ ਵੀ ਤਿੰਨਾਂ 'ਚੋਂ ਵੀ ਸਹੂਲੀਅਤ ਹੁੰਦੀ ਹੈ। ਕੰਨੇ ਇਸ ਦੇ ਇਲਾਵਾ ਦੇਖਾ ਜਾਲੂ ਪੜ੍ਹੀ ਲਿਖੀ ਜਾਂਦੇ ਹਨ ਬੱਚੇ, ਤਾਂ ਇਹ ਤਾਂ ਮਤਲਬ ਹੈ ਹੀ ਹੈ ਕਿ ਤਿੰਨਾਂ ਨੌਕਰੀ ਕਰਨਾ ਜਿਹੜਾ ਹੈ ਸਾ ਘਰ 'ਤੇ ਬਾਹਰ ਨਿਕਲਣਾ ਹੈ, ਤਾਂ ਘਰ ਬਾਰ ਛੱਡੀ ਨੇ ਵੀ ਆਪਣੇ ਟੱਬਰਾਂ ਛੱਡੀ ਨੇ, ਮਾਂ ਪਿਓ ਜੋ ਛੱਡੀ ਨੇ, ਸਾਰੇ ਲੋਕ ਜਿਹੜੇ ਪੜ੍ਹੇ ਲਿਖੇ ਹੋਏ ਬੱਚੇ ਹਨ ਸਹਿ ਘਰਾਂ 'ਤੇ ਬਾਹਰ ਨਿਕਲਦੇ ਹਨ। ਤਾਂ ਇਸ 'ਤੇ ਕਿਆ ਹੋਣਾ ਕਿ ਘਰੇ ਕੰਮ ਕਾਜ ਕਰਦੇ ਤਾਂ ਸ਼ਹਿਰਾਂ ਪਾਸੇ ਦੌੜਨਾ ਨਹੀਂ ਪਾਉਣਾ, ਕਹਿੰਦੇ ਘਰੇ ਬਈ ਨੇ ਹੀ ਆਪਣਾ ਕੰਮ ਕਾਜ ਜਿਹੜਾ ਹੈ ਸਹਿ ਕਰ ਸਕਦੇ ਹਨ ਟੱਬਰੇ ਵਿੱਚ ਰਹੀ ਨੇ। ਗਰੀਬੀ ਘਟਣੀ, ਆਰਥਿਕ ਸਮਾਨਤਾ ਵਧਣੀ, ਸੋ ਰੁਜ਼ਗਾਰ 'ਤੇ ਲੋਕ ਜਿਹੜੇ ਹਨ ਸਹਿ ਆਤਮ ਨਿਰਭਰ ਬਣਦੇ ਹਨ। ਲੇਕਿਨ ਇੱਕ ਇੱਜ਼ਤ ਭਰੀ ਜ਼ਿੰਦਗੀ ਜਿੰਦੜੀ ਜੀਣੇ ਦਾ ਜਿਹੜਾ ਹੈ ਸਹਿਤ ਇਹਨਾਂ ਜੋ ਮੌਕਾ ਮਿਲਦਾ ਹੈ। ਅੱਜ ਜਨਾਨੀਆਂ ਦੀ ਅਗਰ ਗੱਲ ਕਰਨ ਤਾਂ ਦਿਖਾ ਇਹਨਾਂ ਦਾ ਵੀ ਸਸ਼ਕਤੀਕਰਨ ਹੋਵਾਦਾ ਹੈ, ਸਹਿ ਵੀ ਘਰੇ ਤੋਂ ਬਾਹਰ ਨਿਕਲੀ ਨੇ, ਕੰਮ ਕਾਜ ਕਰਾ ਦੀ ਹੋਣ, ਚਾਹੇ ਜਿਹਦਿਆਂ ਵੀ ਕੰਮ ਛੋਟਾ ਮੋਟਾ ਵੱਡਾ ਆਪਣੀ ਕਾਬਲੀਅਤਾਂ ਮੁਤਾਬਕ ਜਿਹੜਾ ਹੈ ਸਹਿ ਕੋਈ ਨਾ ਕੋਈ ਕੰਮ ਜਿਹੜਾ ਹੈ ਸਹਿ ਜ਼ਰੂਰ ਕਰਾ ਦੀਆਂ ਹਨ, ਸਭ ਇਸ ਰੁਜ਼ਗਾਰ 'ਚ ਅੱਗੇ ਵਧਾ ਦੀਆਂ ਹਨ। ਗ੍ਰਾਂ 'ਚ ਦਿਖਾ ਹੁਣ ਸਵੈਮ ਸਹਾਇਤਾ ਸਮੂਹ ਜਿਹੜੇ ਹਨ ਤਿੰਨਾਂ ਨੇ ਜੁੜੀ ਕਰੀ ਆਰਥਿਕ ਤੌਰ 'ਤੇ ਆਤਮ ਨਿਰਭਰ ਬਣਾ ਦੀਆਂ, ਇਸ 'ਤੇ ਇਹਨਾਂ ਦਾ ਆਤਮ ਵਿਸ਼ਵਾਸ ਵੱਧਦਾ ਹੈ, ਜਿਸ 'ਤੇ ਸਹਿ ਟੱਬਰੇ ਦੀਆਂ ਜ਼ਿੰਮੇਦਾਰੀਆਂ ਵੀ ਖਰੇ ਤਰੀਕੇ ਨਾਲ ਨਿਭਾਏ ਸਕਦੀਆਂ। ਇਸ ਦੇ ਇਲਾਵਾ ਸਮਾਜ ਨਿਰਮਾਣ 'ਚ ਵੀ, ਸਮਾਜ 'ਚ ਕੁਛ ਖਰਾ ਕੰਮ ਕਰਨ 'ਚ ਵੀ ਇਹਨਾਂ ਦੀ ਜਿਹੜੀ ਹੈ ਸਹਿ ਕੋਈ ਨਾ ਕੋਈ ਭਾਗੀਦਾਰੀ ਜ਼ਰੂਰ ਰਹਿੰਦੀ ਹੈ। ਮੁਲਕੇ 'ਚ ਸਵਰੋਜ਼ਗਾਰ 'ਤੇ ਕਈ ਨਵੀਆਂ ਚੀਜ਼ਾਂ ਜਿਹੜੀਆਂ ਹਨ ਸਹਿ ਬਣਦੀਆਂ ਹਨ, ਕਾਰੋਬਾਰ ਵੱਧਦਾ ਹੈ, ਜਿਸ 'ਤੇ ਮੁਲਕੇ ਦੀ ਜਿਹੜੀ ਰਾਸ਼ਟਰੀ ਆਮਦਨੀ ਹੈ, GDP ਹੈ, ਸਹਿ ਵੀ ਵੱਧਦੀ ਹੈ। ਛੋਟੇ ਕਾਰੋਬਾਰ ਉਦਯੋਗ ਮੁਲਕੇ ਦੀ ਅਰਥ ਵਿਵਸਥਾ ਦੀ ਰੀੜ ਦੀ ਹੱਡੀ ਮੰਨੇ ਜਾਂਦੇ ਹਨ। ਸੋ ਰੁਜ਼ਗਾਰ ਇਹਨਾਂ ਉਦਯੋਗਾਂ ਨੂੰ ਬੜਾਵਾ ਦੇ ਕਰੀ ਆਰਥਿਕ ਤਰੱਕੀ ਜੋ ਗਤੀ ਦਿੰਦਾ ਹੈ। ਨੌਜਵਾਨ ਜਿਹੜੇ ਆਉਂਦੇ ਹਨ ਸਹਿ ਨਵੇਂ ਸਟਾਰਟਅਪ ਕਾਰੋਬਾਰ ਸ਼ੁਰੂ ਕਰੀ ਨਵਾਚਾਰ ਜੋ ਬੜਾਵਾ ਦਿਆ ਦੇ, ਇਸ 'ਤੇ ਮੁਲਕੇ 'ਚ ਨਵੀਆਂ ਤਕਨੀਕਾਂ ਆਉਂਦੀਆਂ, ਜਿਸ 'ਤੇ ਪੂਰੀ ਦੁਨੀਆ ਦੇ ਬਾਜ਼ਾਰ 'ਚ ਵੈਸ਼ਵਿਕ ਬਾਜ਼ਾਰ ਮੁਲਕਾਂ ਦੇ ਵਿੱਚ ਜਿਹੜੀ ਹੈ ਸਹਿ ਪ੍ਰਤੀਸਪਰਧਾ ਵੀ ਵੱਧਦੀ ਹੈ। ਸਰਕਾਰ ਜੋ ਬੜਾਵਾ ਦੇਣ ਤਾਂ ਪ੍ਰਧਾਨ ਮੰਤਰੀ ਮੁਦਰਾ ਯੋਜਨਾ, ਸਟਾਰਟਅਪ ਇੰਡੀਆ, ਮੇਕ ਇਨ ਇੰਡੀਆ ਦੀਆਂ ਕਈ ਯੋਜਨਾ ਸਰਕਾਰ ਜਿਹੜੀ ਹੈ ਸਹਿ ਚਲਾਉਂਦੀ ਹੈ, ਪਰ ਅੱਜ ਜ਼ਰੂਰਤ ਹੈ ਕਿ ਜਿਹੜੇ ਆਉਂਦੀ ਨੌਜਵਾਨ ਪੀੜ੍ਹੀ ਹੈ ਤਿੰਨਾਂ ਨੂੰ ਸਵਰੋਜ਼ਗਾਰ ਪ੍ਰਤੀ, ਆਪਣਾ ਕੰਮ ਸ਼ੁਰੂ ਕਰਨ ਪ੍ਰਤੀ ਜਿਹੜਾ ਹੈ ਸਹਿ ਤਿੰਨਾਂ ਨੂੰ ਪ੍ਰੇਰਿਤ ਕੀਤਾ ਜਾਏ। ਤਿਸ ਆਪਣਾ ਕੰਮ ਜਿਹੜਾ ਵੀ ਤਿੰਨਾਂ ਕਰਨਾ ਹੈ, ਤਿਸ ਤਰ੍ਹਾਂ ਤਿੰਨਾਂ ਜੋ ਪ੍ਰਸ਼ਿਕਸ਼ਣ ਦੇ ਇਲਾਵਾ ਆਰਥਿਕ ਮਦਦ ਅਗਰ ਤਿੰਨਾਂ ਜੋ ਇਸ ਦੀ ਜ਼ਰੂਰਤ ਹੈ ਤਾਂ ਸਹਿ ਵੀ ਤਿੰਨਾਂ ਜੋ ਦਿੱਤੀ ਜਾਏ, ਤਾਂ ਕਿ ਹਰ ਇੱਕ ਮਾਣੂ ਜਿਹੜਾ ਹੈ ਸਹਿ ਆਤਮ ਨਿਰਭਰ ਬਣਨ ਦੀ ਕੋਸ਼ਿਸ਼ ਕਰੇ, ਜਿਸ 'ਤੇ ਮੁਲਕੇ ਦੀ ਅਰਥ ਵਿਵਸਥਾ ਹੋਰ ਵੀ ਜ਼ਿਆਦਾ ਮਜ਼ਬੂਤ ਬਣੇ। ਸ਼੍ਰੋਤੇ, ਇਹ ਤਾਂ ਸੀ ਕੁਛ ਗੱਲਬਾਤ ਸਵਰੋਜ਼ਗਾਰ ਅਤੇ ਆਰਥਿਕੀ 'ਚ ਸੁਧਾਰ ਬਾਰੇ। ਹੁਣ ਪੇਸ਼ ਹੈ ਲੋਕ ਗੀਤ, ਆਵਾਜ਼ ਹੈ ਪੁਸ਼ਪਲਤਾ ਦੀ।

ਸ਼ਰੋਤੇ ਲੋਕ ਗੀਤ ਥਾ ਪੁਸ਼ਪਲਤਾ ਦੀ ਆਵਾਜ਼ 'ਚ ਕਾਰਜਕ੍ਰਮ 'ਚ ਅੱਗੇ ਵੱਧਦੇ ਹਨ। ਕੰਨੇ ਹੁਣ ਗੱਲਬਾਤ ਲਾਉਂਦੇ ਹਨ ਕਾਂਗੜਾ ਜ਼ਿਲ੍ਹੇ ਦੇ ਕੁਛ ਖਾਸ ਜਿਹੜੀਆਂ ਘੁੰਮਣ ਵਾਲੀਆਂ ਜਗ੍ਹਾ ਹਨ ਤਿੰਨਾਂ ਬਾਰੇ। ਦੇਖਾ ਅਗਰ ਕਾਂਗੜੇ ਘੁੰਮਣਾ ਕੋਈ ਵੀ ਜਾਣਦੇ ਹਨ ਤਾਂ ਤਿੱਥੋਂ ਕਹਿੰਦੇ ਅੱਖੇ ਪੱਖੇ ਦੇ ਮਤਲਬ ਥੋੜ੍ਹੀ ਥੋੜ੍ਹੀ ਦੂਰ ਆ, ਪਰ ਜਿਹੜੇ ਵੀ ਕੋਈ ਪਰਯਟਨ ਸਥਲ ਹਨ ਘੁੰਮਣ ਵਾਲੀਆਂ ਜਗ੍ਹਾ ਹਨ ਤਿੰਨਾਂ ਬਾਰੇ ਅਜਿਹਾ ਗੱਲਬਾਤ ਲਾਉਣੀ ਹੈ। ਕਾਂਗੜਾ ਜ਼ਿਲ੍ਹਾ ਜਿਹੜਾ ਹੈ ਸੈ ਆਪਣੀ ਪ੍ਰਾਕਿਰਤਿਕ ਖੂਬਸੂਰਤੀ, ਦੌਲਾਦਾਰ ਪਹਾੜੀਆਂ, ਕਹਿੰਦੇ ਚਾਈ ਦੇ ਬਗੀਚੇ ਜਿਹੜੇ ਹਨ ਤਿੰਨਾਂ ਤਾਂ ਐਂ ਮਸ਼ਹੂਰ ਹੈ। ਪਰ ਅਗਰ ਹੁਣ ਆਹ ਅੱਜ ਕੱਲ੍ਹ ਦੀ ਗੱਲ ਕਰਨ ਤਾਂ ਹੁਣ ਤਾਂ ਦੇਖਾ ਇੱਕ ਟਾਈਮ ਹੁੰਦਾ ਹਾਂ ਜਾਲੋ ਤਿੱਥੋਂ ਬੜੇ ਭਾਰੀ ਚਾਈ ਦੇ ਬਗੀਚੇ ਹੁੰਦੇ ਹੈ, ਪਰ ਹੁਣ ਜਿਹੜਾ ਹੈ ਹੁਣ ਤਾਂ ਦੇਖਾ ਜਗ੍ਹਾ ਜਗ੍ਹਾ ਜਿਹੜੇ ਹਨ ਸੈ ਮਕਾਨ ਬਣਾਉਂਦੇ ਹਨ, ਹੋਰ ਕੋਈ ਕੰਮ ਹੋਵਾ ਦੇ ਹਨ, ਕਾਰੋਬਾਰ ਲੋਕਾਂ ਦੇ ਹੋਵਾ ਦੇ ਹਨ, ਤਾਂ ਇਸ ਵਜ੍ਹਾ 'ਤੇ ਜਿਹੜੇ ਹਨ ਸੈ ਚਾਈ ਦੇ ਬਗੀਚੇ ਜਿਹੜੇ ਹਨ ਸੈ ਹੁਣ ਘੱਟ ਹੀ ਦਿਖਣਿਓ ਮਿਲਦੇ ਹਨ। ਕਾਂਗੜਾ ਕਿਲ੍ਹਾ, ਧਰਮਸ਼ਾਲਾ ਦਾ ਮਕਲੋੜਗੰਜ, ਜਵਾਲਾ ਜੀ ਮੰਦਰ, ਮਾਂ ਬਗਲਾ ਮੁਖੀ

ਇੱਧਰ ਘੁੰਮਣਾ ਘੁੰਮਣ ਵਾਲੀਆਂ ਜਿਹੜੀਆਂ ਹਨ ਦਿਖਣ ਵਾਲੀਆਂ ਜਗ੍ਹਾ ਹਨ। ਕਾਂਗੜਾ ਕਿਲ੍ਹਾ ਦੇ ਬਾਰੇ ਬੋਲਦੇ ਕਿ ਇਸ ਜੋ ਨਗਰਕੋਟ ਦੇ ਨਾਂ ਨੇ ਵੀ ਜਾਣਿਆ ਜਾਂਦਾ ਹੈ। ਕਟੋਚ ਵੰਸ਼ ਦਾ ਬਣਾਇਆ ਇਹ ਕਿਲ੍ਹਾ ਮਹਾਂਭਾਰਤ ਕਾਲ ਦਾ ਮੰਨਿਆ ਜਾਂਦਾ ਹੈ। ਦੌਲਾਦਾਰ ਪਹਾੜੀਆਂ ਦੀ ਛਾਂ 'ਚ ਬਾਣ ਗੰਗਾ ਦਰਿਆ ਦੇ ਕਿਨਾਰੇ ਹੈ ਇਸ ਕਿਲ੍ਹੇ ਪਰ ਕਈ ਹਮਲੇ ਹੋਏ ਜਿਹੜੇ ਮਹਿਮੂਦ ਗਜਨਵੀ ਰਾਜਾ ਹਰਸ਼ਵਰਧਨ ਨੇ ਕੀਤੇ ਕਿਉਂਕਿ ਇਸ ਕਿਲ੍ਹੇ 'ਚ ਲੋਕ ਜਿਹੜਾ ਹੈ ਇਸ ਮੌਕੇ ਆਪਣੀ ਜਿਹੜੀ ਧਨ ਸੰਪਦਾ ਹੁੰਦੀ ਹੀ ਤੁਸੀਂ ਉਹ ਲੁਕਾਏ ਨਾ ਰੱਖਦੇ ਥੇ। ਇਸ ਕਿਲ੍ਹੇ ਦਾ ਇਤਿਹਾਸਿਕ ਮਹੱਤਵ ਹੋਣੇ ਦੇ ਇਲਾਵਾ ਇਸਦਾ ਪੁਰਾਣਿਕ ਮਹੱਤਵ ਵੀ ਹੈ। ਬ੍ਰਜੇਸ਼ਵਰੀ ਮੰਦਰ, ਇਹ ਮੰਦਰ 51 ਸ਼ਕਤੀਪੀਠਾਂ 'ਚ ਇੱਕ ਵੱਡਾ ਪੁਰਾਣਾ ਸ਼ਕਤੀਪੀਠ ਹੈ। ਮੰਨਿਆ ਜਾਂਦਾ ਹੈ ਕਿ ਜਦੋਂ ਮਾਤਾ ਸਤੀ ਨੇ ਆਤਮਦਾਹ ਕੀਤਾ ਥਾ ਤਾਂ ਇਸ ਤੋਂ ਬਾਅਦ ਭਗਵਾਨ ਸ਼ਿਵ ਨੇ ਤਿਨ੍ਹਾਂ ਦੇ ਪਾਰਥਿਵ ਸਰੀਰ ਜੋ ਲਈ ਕਰੀ ਤਾਂਡਵ ਕੀਤਾ ਤਾਂ ਭਗਵਾਨ ਵਿਸ਼ਨੂੰ ਨੇ ਸੁਦਰਸ਼ਨ ਚੱਕਰ ਨੇ ਸਰੀਰੇ ਦੇ 51 ਹਿੱਸੇ ਕੀਤੇ। ਇਸ ਮੌਕੇ ਜਿੱਥੋਂ ਅੱਜ ਮੰਦਰ ਹੈ ਤਿੱਥੋਂ ਦੇਵੀ ਦਾ ਬਖਸ਼ ਥਲ ਪਿਆ ਜਿਸ ਤੋਂ ਬਾਅਦ ਇਹ ਸ਼ਕਤੀਪੀਠ ਬਣਿਆ। ਮੂਲ ਮੰਦਰ ਜਿਹੜਾ ਹੈ ਸ ਮਹਾਭਾਰਤ ਕਾਲ 'ਚ ਪਾਂਡਵਾਂ ਨੇ ਬਣਾਇਆ ਥਾ। ਮੰਨਿਆ ਜਾਂਦਾ ਹੈ ਕਿ ਜਲੰਧਰ ਦੈਤਿਆਂ ਨੇ ਲੜਦੇ ਮੌਕੇ ਦੇਵੀ ਗਾਇਲ ਹੋਏ ਤਾਂ ਦੇਵਤਿਆਂ ਤਿਨ੍ਹਾਂ ਦੇ ਸਰੀਰੇ ਪਰ ਮੱਖਣ ਲਗਾਇਆ ਥਾ। ਇਸ ਪਰੰਪਰਾ ਜੋ ਅੱਜ ਵੀ ਕਾਇਮ ਰੱਖਦੇ ਹੋਏ ਮਕਰ ਸੰਕ੍ਰਾਂਤੀ ਦੇ ਮੌਕੇ ਮਾਤਾ ਦੀ ਪਿੰਡੀ 'ਚੋਂ ਲਗਭਗ 25 ਕੁਇੰਟਲ ਮੱਖਣ ਇੱਕ ਹਫ਼ਤੇ ਤਿਕਰ ਮੱਖਣ 25 ਕੁਇੰਟਲ ਮੱਖਣ ਲਗਾਏ ਨੇ ਇਸ ਜੋ ਪਿੰਡੀ 'ਚੋਂ ਸਜਾਇਆ ਜਾਂਦਾ ਹੈ। ਜਵਾਲਾ ਜੀ ਮੰਦਰ ਜਿਹੜਾ ਹੈ ਇੱਥੋਂ ਬੋਲਦੇ ਕਿ ਆਪਣੇ ਆਪ ਹੀ ਜ਼ਮੀਨਾਂ 'ਤੇ ਨਿਕਲਦੀਆਂ 9 ਜੋਤਾਂ ਜਿਹੜੀਆਂ ਹਨ ਸਹਿਸਦੀਆਂ 'ਤੇ ਬੜਾਦੀਆਂ ਹਨ ਜਿਨ੍ਹਾਂ ਨੂੰ ਮਹਾਂਕਾਲੀ ਮਹਾਂਲਕਸ਼ਮੀ ਸਰਸਵਤੀ ਦਾ ਰੂਪ ਮੰਨਿਆ ਜਾਂਦਾ ਹੈ। ਇੱਥੋਂ ਦੀ ਖਾਸ ਜੋਤ ਮਹਾਂਕਾਲੀ 'ਚ ਸਮਰਪਿਤ ਹੈ। ਇਤਿਹਾਸਿਕ ਕਥਾ ਮੁਤਾਬਕ ਮੁਗਲ ਬਾਦਸ਼ਾਹ ਅਕਬਰ ਨੇ ਇਹਨਾਂ ਜੋਤਾਂ ਬੁਝਾਉਣੇ ਤਾਂ ਇਹਨਾਂ ਪਰ ਪਾਣੀ ਸੱਟਿਆ ਲੋਹੇ ਦੇ ਤੋਂ ਇਹਨੇ ਢੱਕਿਆ ਪਰ ਜੋਤਾਂ ਜਿਹੜੀਆਂ ਥੀਆਂ ਸਹਿ ਇਸ ਤੋਂ ਬਾਅਦ ਵੀ ਬਲਦੀਆਂ ਰਹੀਆਂ। ਇਸ ਤੋਂ ਬਾਅਦ ਬਾਦਸ਼ਾਹ ਨੇ ਦੇਵੀ 'ਚ ਸੋਨੇ ਦਾ ਛੱਤਰ ਚੜਾਇਆ ਪਰ ਮਾਤਾ ਸਾਹਿਬ ਹੀ ਨਹੀਂ ਮੰਨਿਆ, ਸਵੀਕਾਰ ਨਹੀਂ ਕੀਤਾ। ਸੋਨੇ ਦਾ ਛੱਤਰ ਜਿਹੜਾ ਥਾ ਸੇ ਇੱਕ ਐਸੀ ਧਾਤੂ 'ਚ ਬਦਲੀ ਗਿਆ ਜਿਸਦਾ ਅੱਜ ਵੀ ਕੁਛ ਜੋ ਪਤਾ ਨਹੀਂ। ਕਾਂਗੜਾ ਦੇ ਬਣਖੰਡੀ 'ਚ ਮਾਂ ਬਗਲਾ ਮੁਖੀ ਦਾ ਮੰਦਰ ਹੈ। ਮਾਨਤਾ ਹੈ ਕਿ ਪਾਂਡਵਾਂ ਬਨਵਾਸ ਦੇ ਦੌਰਾਨ ਇਸ ਮੰਦਰ 21 ਰਾਤੀ 'ਚ ਤਿਆਰ ਕੀਤਾ ਥਾ। ਭਗਵਾਨ ਰਾਮ ਨੇ ਰਾਵਣ ਜੋ ਮਾਰਨੇ ਤੋਂ ਪਹਿਲਾਂ ਇੱਥੋਂ ਅਨੁਸ਼ਠਾਨ ਕੀਤਾ ਥਾ ਜਿਹੜਾ ਸ਼ਤਰੂ ਪਰ ਜੀਤ ਹਾਸਲ ਕਰਨੇ ਤਾਂ ਕੀਤਾ ਜਾਂਦਾ ਹੈ। ਇਸ ਦੇਵੀ ਜੋ ਪਿਊੜੇ ਰੰਗ ਦੇ ਕੱਪੜੇ, ਪਿਊੜੇ ਫਲ, ਬੇਸਣ ਦੇ ਲੱਡੂ ਚੜਾਉਣੇ ਦੀ ਪਰੰਪਰਾ ਹੈ ਜਿਸ ਜੋ ਸੁੱਖ ਸਮਰਿੱਧੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇੱਥੋਂ ਦਿਖਾ ਇੱਕ ਮਸਰੂਰ ਰੌਕ ਮੰਦਰ ਵੀ ਹਨ ਜਿਨ੍ਹਾਂ ਜੋ ਹਿਮਾਚਲ ਦਾ ਅਲੋਰਾ ਹਿਮਾਲੀਅਨ ਪਿਰਾਮਿਡ ਵੀ ਬੋਲਦੇ ਹਨ। ਇਹ ਮੰਦਰ ਜਿਹੜਾ ਹੈ ਸਹਿ ਪੱਥਰਾਂ ਕੱਟੀ ਨੇ ਬਣਾਏ ਹੋ ਹਨ ਜਿੱਥੋਂ ਅਲੱਗ ਅਲੱਗ ਭਗਵਾਨਾਂ ਦੇ ਮੰਦਰ ਹਨ ਜਿੱਥੋਂ ਸ਼ਿਵਜੀ, ਰਾਮ, ਸੀਤਾ, ਲਕਸ਼ਮਣ ਦੀਆਂ ਮੂਰਤੀਆਂ ਜਿਹੜੀਆਂ ਹਨ ਸਹਿ ਦਿਖੀ ਸਕਦੇ ਹਨ। ਜੋਗਿੰਦਰ ਨਗਰ 'ਚ ਬੀੜ ਬਿਲਿੰਗ ਭਾਰਤ ਦੀ ਪੈਰਾਗਲਾਈਡਿੰਗ ਰਾਜਧਾਨੀ ਦੇ ਰੂਪ 'ਚ ਮਸ਼ਹੂਰ ਹੈ। ਇਹ ਜਗ੍ਹਾ ਰੋਮਾਂਚਕ ਪੈਰਾਗਲਾਈਡਿੰਗ ਤਾਂ ਜਾਣੀ ਜਾਂਦੀ ਹੈ। ਇੱਥੋਂ ਤਾਂ ਆਪਣੇ ਮੁਲਕ 'ਤੇ ਤਾਂ ਲੋਕ ਜਾਂਦੇ ਹੀ ਹਨ ਪੈਰਾਗਲਾਈਡਿੰਗ ਕਰਨਾ, ਘੁੰਮਣਾ, ਪਰ ਬਾਹਰਲੇ ਮੁਲਕਾਂ 'ਤੇ ਵੀ ਜਿਹੜੇ ਹਨ ਸੇ ਲੋਕ ਆਈ ਕਰੀ ਇੱਥੋਂ ਪੈਰਾਗਲਾਈਡਿੰਗ ਦਾ ਮਜ਼ਾ ਲੈਂਦੇ ਹਨ। ਇਸ ਦੇ ਇਲਾਵਾ ਇੱਥੋਂ ਪੈਰਾਗਲਾਈਡਿੰਗ ਦੀਆਂ ਕਈ ਰਾਸ਼ਟਰੀ ਅੰਤਰਰਾਸ਼ਟਰੀ ਪ੍ਰਤੀਯੋਗਤਾ ਵੀ ਆਯੋਜਿਤ ਕੀਤੀਆਂ ਜਾਂਦੀਆਂ ਹਨ। ਪਾਲਮਪੁਰ ਤੋਂ 8-10 ਕਿਲੋਮੀਟਰ ਦੂਰ ਅੰਦਰੇਟਾ ਗ੍ਰਾਂ 'ਚ ਸ਼ੋਭਾ ਸਿੰਘ ਆਰਟ ਗੈਲਰੀ ਵੀ ਦੇਖੇ ਸਕਦੇ ਹਨ। ਚਿੱਤਰਕਾਰ ਸ਼ੋਭਾ ਸਿੰਘ ਦੀ ਬਣਾਈਆਂ ਕਲਾਕ੍ਰਿਤੀਆਂ ਜੋ ਇਹ ਸਮਰਪਿਤ ਹੈ। ਇਹਨਾਂ ਦੀ ਬਣਾਈਆਂ ਗੁਰੂ ਨਾਨਕ ਦੇਵ ਜੀ ਦੀ ਕਲਾਕ੍ਰਿਤੀ ਹੀਰ ਰਾਂਝਾ, ਸੋਹਣੀ ਮਹੀਵਾਲ ਦੀ ਕਲਾਕ੍ਰਿਤੀਆਂ ਜਿਹੜੀਆਂ ਹਨ ਸਹਿ ਖਾਸੀ ਮਸ਼ਹੂਰ ਹਨ। ਤਾਂ ਇਹ ਤਾਂ ਸੀ ਸ਼ਰੋਤੇ ਕੁਛ ਗੱਲਬਾਤ ਕਿ ਕੁਛ ਥੋੜ੍ਹੀ ਦੀ ਜਗ੍ਹਾ ਦੱਸ ਦੀ ਗੱਲਬਾਤ ਹਲਾ ਸਕੇ ਕਿ ਜਿੱਥੋਂ ਘੁੰਮਣਾ ਜਾ ਸਕਦੇ ਹਨ। ਹੁਣ ਸੁਣਦੇ ਹਨ ਰਾਜਿੰਦਰ ਮੋਹਨ ਸ਼ਰਮਾ ਦੀ ਆਵਾਜ਼ 'ਚ ਇਹ ਲੋਕ ਗੀਤ।

ਸ਼੍ਰੋਤੇ ਹੋਏ ਲੋਕ ਗੀਤਾਂ ਰਾਜਿੰਦਰ ਮੋਹਨ ਸ਼ਰਮਾ ਦੀ ਆਵਾਜ਼ 'ਚ ਹੁਣ ਕੁਛ ਖਾਸ ਖਾਸ ਖਬਰਾਂ ਲਗਾਉਂਦੇ ਨੇ। ਪ੍ਰਦੇਸ਼ 'ਚ ਪੰਚਾਇਤੀ ਰਾਜ ਸੰਸਥਾ ਦੇ ਪਹਿਲੇ ਚਰਨ ਤਾਂ ਅੱਜ ਮਤਦਾਨ ਸ਼ਾਂਤੀਪੂਰਨ ਢੰਗੇ ਨਾਲ ਖਤਮ ਹੋਇਆ। ਪਹਿਲੇ ਚਰਨ ਦੇ ਤਹਿਤ ਪ੍ਰਦੇਸ਼ ਦੀ 1293 ਪੰਚਾਇਤਾਂ ਤਾਂ ਬਿਆਗਾ 7 ਵਜੇ 'ਤੇ ਮਤਦਾਨ ਸ਼ੁਰੂ ਹੋਇਆ, ਜਿਹੜਾ ਦੁਪਹਿਰਾਂ 3 ਵਜੇ ਤੀਕਰ ਚੱਲਿਆ। ਕੁਛ ਜਗ੍ਹਾ ਪਰ ਗਿਣਤੀ ਚੱਲੀ ਹੋਈ ਹੈ, ਕੁਛ ਜਗ੍ਹਾ ਪਰ ਨਤੀਜੇ ਜਿਹੜੇ ਹਨ ਸਹਿ ਉਹ ਆਉਂਦੇ ਹਨ। ਇਸ ਵਾਰੀ ਆਯੋਗ ਨੇ ਚੁਣਾਵ ਪ੍ਰਕਿਰਿਆ ਜੋ ਨਿਸ਼ਪਕਸ਼ ਅਤੇ ਪਾਰਦਰਸ਼ੀ ਬਣਾਉਣੇ ਤਾਂ ਮਤ ਪੇਟੀਆਂ 'ਚ ਸਕੈਨਰ ਦੀ ਸਹੂਲੀਅਤ ਸ਼ੁਰੂ ਕੀਤੀ, ਜਿਹੜੀ ਵੋਟਾਂ ਦੀ ਗਿਣਤੀ ਤੀਕਰ ਨਿਗਰਾਨੀ 'ਚ ਮਦਦਗਾਰ ਸਾਬਤ ਹੋਣੀ। ਇਸ ਵਿੱਚ ਅੱਜ ਪੰਚਾਇਤ ਚੁਣਾਵ ਦੇ ਪਹਿਲੇ ਚਰਨ ਦੇ ਮਤਦਾਨ ਜੋ ਲਈ ਨੇ ਲੋਕਾਂ 'ਚ ਖਾਸ ਉਤਸ਼ਾਹ ਦੇਖਿਆ ਗਿਆ। ਪਹਿਲੀ ਵਾਰੀ ਵੋਟ ਪਾਉਣ ਵਾਲੇ ਨੌਜਵਾਨਾਂ ਅਤੇ ਲਈ ਨੇ ਉਮਰ ਦਰਾਜ ਮਤਦਾਤਿਆਂ ਤੀਕਰ ਲੋਕਤੰਤਰ ਦੇ ਇਸ ਮਹਾਂਪਰਵ 'ਚ ਉਤਸ਼ਾਹਪੂਰਵਕ ਹਿੱਸਾ ਲਿਆ। ਜ਼ਿਆਦਾਤਰ ਮਤਦਾਨ ਕੇਂਦਰਾਂ ਪਰ ਗਰਮੀ ਦੇ ਚਲਦੇ ਵਿਆਹਗਤ ਦੇ ਟਾਈਮੇ ਮਤਦਾਤਾ ਜੋ ਜ਼ੋਰਦਾਰ ਭੀੜ ਮਤਦਾਤਿਆਂ ਦੀ ਜ਼ੋਰਦਾਰ ਭੀੜ ਉਮੜੀ, ਕਹਿੰਦੇ ਲੋਕ ਜਿਹੜੇ ਥੇ ਸਹਿ ਲਾਈਨਾਂ 'ਚ ਖੜੋਏ ਨੇ ਮਤਦਾਨ ਵੋਟ ਪਾਉਣ ਤਾਂ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਦਿਖੇ ਗਏ। ਤਾਂ ਇਹ ਤੱਥਾਂ ਸ਼੍ਰੋਤੇ ਕੁਛ ਖਾਸ ਖਬਰਾਂ। ਕਾਰਜਕ੍ਰਮ ਦੇ ਆਖਰ 'ਚ ਹੁਣ ਪੇਸ਼ ਹੈ ਪ੍ਰਵੀਨ ਕੌਰ ਦੀ ਆਵਾਜ਼ 'ਚ ਇਹ ਲੋਕ ਗੀਤ।